0: ਸੋਚੋ ਕਿਉਂ ਮੈਂ ਤਾਂ ਇੰਨਾ ਕਿਉਂ ਸੋਚਣਾ ਤੁਸੀਂ
1: ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਜ਼ਬਰਦਸਤ ਈਵਨਿੰਗ ਜੋ ਹੈ ਵੋ ਸ਼ੁਰੂ ਹੋ ਚੁੱਕਾ ਹੈ ਬੇਬੀ